ਨਾਂ ਦਾ ਤਰੰਗਾ ਤਾਰੂ ਹਮਦਾਮਤ ਨਿਹੰਦਾਈ ਆਦਰਤੇ ਵਗੇ ਲਬਨਤ ਨੋ ਲਬਨਤ ਪ੍ਰੇਮੇ ਨਿਸ਼ਬਦਾਈ ਇਹ ਮਗੇ ਹੰਨੇ ਵਾਚਿਰਾ